0: ਆਗਸਟ ਕੋਲ ਐਸਾ ਪੋਸਟ ਤੇ ਰਹੇ ਗੱਲ ਕਰਾਂ
1: appreciate you. Fix a holler at you.